ਤੋਰੀ ਮੁਰਦਾ ਸੁਣੀ ਨਾ ਜੁਗਤੇ ਕਰੀ ਨਾ ਜੋਨ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਪਿਆ ਕੋਈ ਕੜ ਜਾ ਕਾ ਬਿਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਤਾ।

ਆਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਂਦ ਇਹ ਘਾਇਲ ਕੀ ਘੁਮਾਰੂ ਪਾਜ ਨੂੰ ਨਹੀਂ ਤੋ ਗਈ ਛੇ ਆਰਮ ਪਾਜ ਪੋਕਾਰੀ ਕਉ ਛੁ ਪ੍ਰਾਣੀਆ ਨੁਗਰਾ ਸੇ ਮਕਰ ਜੋ ਨੇ ਇਹ ਬੇੜੀ ਮੁੰਡੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ ਆਵੀ ਜੋ